ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਕਵਿਤਾ ਪਾਠ ਤੇ ਕਵਿਤਾ ਪਾਠ ਕਰਨਗੇ ਗਗਨਮੀਤ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 1 ਸਤੰਬਰ ਏ ਤੇ ਭਾਰਤ ਵਿੱਚ ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਆਯੋਜਿਤ ਇਸ ਮੁਹਿੰਮ ਦਾ ਉਦੇਸ਼ ਲੋਕਾਂ ਖਾਸ ਕਰਕੇ ਨੌਜਵਾਨ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਅਤੇ ਚੰਗੀਆਂ ਪੋਸ਼ਣ ਆਦਤਾਂ ਦੇ ਮੁੱਲ ਬਾਰੇ ਜਾਗਰੂਕ ਕਰਨਾ ਹੈ। ਦੇਸ਼ ਭਰ ਦੇ ਸਕੂਲ ਇਸ ਹਫ਼ਤੇ ਨੂੰ ਕਈ ਇੰਟਰੈਕਟਿਵ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਮਨਾਉਂਦੇ ਹਨ। ਇਸ ਹਫ਼ਤੇ ਦੀ ਮਹੱਤਤਾ ਇਸ ਗਿਆਨ ਨੂੰ ਫੈਲਾਉਣ ਵਿੱਚ ਹੈ ਕਿ ਛੋਟੀ ਉਮਰ ਤੋਂ ਹੀ ਸਹੀ ਖਾਣਾ ਇੱਕ ਸਿਹਤਮੰਦ ਸਰੀਰ, ਮਨ ਅਤੇ ਜੀਵਨ ਭਰ ਸਮੁੱਚੀ ਤੰਦਰੁਸਤੀ ਦਾ ਸਮਰਥਨ ਕਰਦਾ ਹੈ। ਜੇ ਭਾਰਤ ਵਿੱਚ ਰਾਸ਼ਟਰੀ ਪੋਸ਼ਣ ਹਫ਼ਤੇ ਦੇ ਇਤਿਹਾਸ ਅਤੇ ਮਹੱਤਵ ਬਾਰੇ ਗੱਲ ਕਰੀਏ ਤਾਂ ਰਾਸ਼ਟਰੀ ਪੋਸ਼ਣ ਹਫ਼ਤੇ ਦੀਆਂ ਜੜ੍ਹਾਂ 1975 ਵਿੱਚ ਮਿਲਦੀਆਂ ਹਨ, ਜਦੋਂ ਇਹ ਅਮਰੀਕਨ ਡਾਇਟੈਟਿਕ ਐਸੋਸੀਏਸ਼ਨ ਵੱਲੋਂ ਇੱਕ

ਕੰਨ ਵਿੱਚ ਆਖਦੀ ਹਾਂ ਕਿ ਅਸੀਂ ਕਰਿਸ਼ਮਾ ਹਾਂ। ਸਾਡੇ ਅੰਦਰ ਚਿੱਟੇ ਕਮਲਾਂ ਦਾ ਤਲਾ ਹੈ। ਕਵਿਤਾ ਹੈ ਤਰਸੇਵਾਂ। ਨਾ ਜਿੱਤਣ ਦੀ ਕੋਸ਼ਿਸ਼, ਨਾ ਖੌਫ ਹਾਰਨੇ ਦਾ। ਨਾ ਜਿੱਤਣ ਦੀ ਕੋਸ਼ਿਸ਼, ਨਾ ਖੌਫ ਹਾਰਨੇ ਦਾ। ਇੱਕ ਬੂੰਦ ਨੂੰ ਤਰਸਦਾ ਚਾਤ੍ਰਿਕ ਹੈ ਮੇਰੇ ਅੰਦਰ। ਇੱਕ ਲੀਕ ਅਣਕਹੀ ਸੀ, ਇੱਕ ਲੀਕ ਅਣਕਹੀ ਸੀ ਜਾਂ ਰੰਗਾਂ ਦੀ ਮਹਿਫਿਲ। ਉਸ ਪਾਰ ਤੂੰ ਹੀ ਤੂੰ ਸੀ, ਇਸ ਪਾਰ ਮੈਂ ਰਹੀ ਨਾ। ਰਸਤੇ ਚੋ ਰਸਤੇ ਨਿਕਲਣ, ਚੌਰਾਹੇ ਆਣ ਖੜੀ ਹਾਂ। ਮੇਰੇ ਅੱਗੇ ਧੁੰਦ ਹੀ ਧੁੰਦ ਹੈ, ਮੈਨੂੰ ਪਿੱਛੇ ਕੁਝ ਨਾ ਦਿਸਦਾ। ਚੱਕਰ ਦਰ ਚੱਕਰ, ਚੱਕਰਾਂ ਵਿੱਚ ਘੁੰਮ ਰਹੀ ਹਾਂ। ਚੱਕਰ ਦਰ ਚੱਕਰ, ਚੱਕਰਾਂ ਵਿੱਚ ਘੁੰਮ ਰਹੀ ਹਾਂ। ਇੱਕ ਚਿਣਗ ਨੂੰ ਤਰਸਦਾ ਕੁਕਨੁਸ ਹੈ ਮੇਰੇ ਅੰਦਰ। ਇੱਕ ਚਿਣਗ ਨੂੰ ਤਰਸਦਾ ਕੁਕਨੁਸ ਹੈ ਮੇਰੇ ਅੰਦਰ। ਨਜ਼ਮ ਹੈ ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ। ਅਗਲੇ ਜਨਮ ਮੋਹੇ ਬਿਟੀਆ ਨਾ ਕੀਜੋ। ਗਾਣਾ ਵੱਜ ਰਿਹਾ ਹੈ ਜੋ ਮੇਰੇ ਅੰਦਰ ਇੱਕ ਚੀਸ ਬਣ ਵਹਿ ਤੁਰਿਆ ਹੈ। ਤੇ ਚਿੰਤਾ ਮੇਰੀ ਮਿੱਟੀ ਵਿੱਚ ਕਰਵਟ ਲੈਂਦੀ ਸੋਚਦੀ ਹੈ ਕਿ ਜੇ ਇੰਜ ਹੋਇਆ ਤਾਂ ਧਰਤੀ ਹੇਠਲਾ ਬਲਦ ਥੱਕ ਕੇ ਚੂਰ ਹੋ ਜਾਏਗਾ। ਮਨੁੱਖਤਾ ਦਾ ਸਿਰਨਾਵਾਂ ਗੁਆਚ ਜਾਏਗਾ। ਧੋਖੇ ਫਰੇਬ ਨੂੰ ਕੌਣ ਚੱਲ ਪਾਏਗਾ। ਲੀਰੋ ਲੀਰ ਵਿਸ਼ਵਾਸਾਂ ਨੂੰ ਕੌਣ ਤਰੋਪੇ ਲਾਏਗਾ। ਤਿਲ ਤਿਲ ਮਰ ਰਹੇ ਸੁਪਨਿਆਂ 'ਤੇ ਕੀੜੀਆਂ ਦੇ ਘਰ ਕੌਣ ਉਸਾਰੇਗਾ। ਆਪਣਾ ਆਪ ਗੁਆ ਕੇ ਵੀ ਦੁਆਵਾਂ ਦਾ ਚੌਰ ਕੌਣ ਚੁਲਾਏਗਾ। ਬੱਚਿਆਂ ਦੀ ਮੁਸਕਾਨ ਖਾਤਰ ਖਾਰੇ ਸਾਗਰ ਕਿੰਝ ਤਰਿਆ ਜਾਏਗਾ। ਸਮਰਪਣ ਦੇ ਤਾਰਿਆਂ ਵਿੱਚ ਕੌਣ ਟਿਮਟਿਮਾਏਗਾ। ਖੰਡਿਤ ਮਾਨਸਿਕਤਾ ਨੂੰ ਸੂਈ ਦੇ ਨੱਕੇ 'ਚੋਂ ਕੱਢਣ ਦਾ ਜੇਰਾ ਕਿੱਥੇ ਦਿਸੇਗਾ। ਮੁਆਫ਼ੀ ਦੀ ਦੇਗ ਕਿੰਝ ਚੜ੍ਹੇਗੀ। ਮਨ ਮੰਦਰ ਵਿੱਚ ਲੋ ਕੌਣ ਜਲਾਏਗਾ। ਇਹਨਾਂ ਪ੍ਰਸ਼ਨਾਂ ਵਿੱਚੋਂ ਡਿੱਗੇ ਘੁਰੇ ਸਮੇਟਦੀ, ਔਰਤ ਹੋਣ ਦੀ ਨੇਮਤ ਨੂੰ ਸਜਦਾ ਕਰਦੀ, ਅਰਦਾਸ ਕਰਦੀ ਕਿ ਅਗਲੇ ਜਨਮ ਕੀ ਹਰ ਜਨਮ ਮੋਹੇ ਬਿਟੀਆ ਹੀ ਕੀਜੋ, ਸਿਰਫ ਬਿਟੀਆ ਹੀ ਕੀਜੋ। ਕਵਿਤਾ ਹੈ ਮਹਿਸੂਸ। ਮੈਂ ਮਹਿਸੂਸ ਕਰਦੀ ਹਾਂ ਤੈਨੂੰ ਮੌਨ ਵਿੱਚ। ਮੈਂ ਮਹਿਸੂਸ ਕਰਦੀ ਹਾਂ ਤੈਨੂੰ ਮੌਨ ਵਿੱਚ, ਅਧੂਰੇ ਸ਼ਬਦਾਂ ਵਿੱਚ, ਕੁਝ ਅਪੂਰਨ ਵਾਕਾਂ ਵਿੱਚ। ਉਸ ਕੱਚੀ ਪਗਡੰਡੀ 'ਤੇ ਜੋ ਮੰਜ਼ਿਲ ਨਾ ਪਾ ਸਕੀ, ਉਸ ਪਿਆਰੀ ਵਿੱਚ ਜੋ ਬਿਰਹਾ ਨੂੰ ਗਾਉਣ ਲੱਗੀ। ਮਹਿਸੂਸ ਕਰਦੀ ਹਾਂ ਮੈਂ ਤੈਨੂੰ ਨਿਰਸਵਾਰਥ ਮੁਸਕਾਨ ਵਿੱਚ, ਸਦੀਵੀ ਗਲਵਕੜੀ ਵਿੱਚ। ਮਸੂਮੀਅਤ ਦੇ ਸਿਖਰ 'ਤੇ ਖਿਮਾ ਵੱਲ ਵੱਧਦੇ ਕਦਮਾਂ ਵਿੱਚ, ਉਹਨਾਂ ਖਾਲੀ ਥਾਵਾਂ ਵਿੱਚ ਜਿੱਥੇ ਸਵੈ ਖੰਡਿਤ ਹੋ ਅਨਲ ਹੱਕ ਦੀ ਅਸੀਸ ਵਿੱਚ ਬਦਲਦੀ ਹੈ। ਮੈਂ ਮਹਿਸੂਸ ਕਰਦੀ ਹਾਂ, ਹਾਂ ਮਹਿਸੂਸ ਕਰਦੀ ਹਾਂ ਮੈਂ ਤੈਨੂੰ। ਨਜ਼ਮ ਹੈ ਭੁਰਪੂਰੀ ਮਿੱਟੀ। ਉਸ ਤਲੀਆਂ 'ਤੇ ਪਿਆਰ ਬੀਜਿਆ, ਉਸ ਤਲੀਆਂ 'ਤੇ ਪਿਆਰ ਬੀਜਿਆ ਅਤੇ ਘਰ ਦਾ ਨਕਸ਼ਾ ਅੱਖਾਂ ਵਿੱਚ ਉਲੀਕ ਲਿਆ। ਚੋਗ ਚੁਗਾਉਂਦੇ ਪੰਛੀਆਂ ਨੂੰ ਅਸੀਸ ਦਿੰਦਿਆਂ ਉਸ ਆਲਣੇ 'ਚੋਂ ਤਿਨਕਾ ਕੱਢ ਆਪਣੇ ਕੇਸਾਂ ਵਿੱਚ ਟੁੰਗ ਲਿਆ। ਘਰ ਦੀ ਮਿੱਟੀ ਭਾਲਦੀ, ਤਿਨਕਾ ਸੰਭਾਲਦੀ, ਉਸ ਪਹਿਨ ਲਿਆ ਲੰਬੇ ਸਫ਼ਰ ਦਾ ਲਿਬਾਸ। ਉਸ ਪਹਿਨ ਲਿਆ ਲੰਬੇ ਸਫ਼ਰ ਦਾ ਲਿਬਾਸ। ਕਵਿਤਾ ਹੈ ਹੁਮਸ। ਸਾਵਣ ਆਇਆ ਤੂੰ ਨਹੀਂ ਆਇਆ, ਸਾਵਣ ਆਇਆ ਤੂੰ ਨਹੀਂ ਆਇਆ। ਬਰੂਹਾਂ 'ਤੇ ਉਡੀਕਦੀ ਮਸੂਮੀਅਤ ਬੁੱਢੀ ਹੋ ਗਈ। ਜ਼ਖਮਾਂ ਦੀ ਮੁਸ਼ਕ ਪਛਾਣ, ਇੱਲਾਂ ਦਾ ਝੁੰਡ, ਸਟਾਪੂ ਦੀਆਂ ਕਿਰਚਾਂ ਫਰੋਲਦਾ, ਜ਼ਿਹਨ ਨੂੰ ਦੁਫਾੜ ਕਰਦਾ। ਕਿਣਮਿਣ ਦਾ ਰੌਲਾ ਚੁੱਪ ਦੇ ਖਲਾਅ ਵਿੱਚ ਬਿਖਰ ਜਾਂਦਾ।

ਹੁਣੇ ਅਸੀਂ ਪ੍ਰਕਾਸ਼ ਸਿੱਧੂ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਹੈ ਦੋ ਰੋਟੀਆਂ ਇੱਕ ਗੰਡੜਾ ਨਿਮਾਏ। ਸੁਣਦੇ ਹਾਂ ਇਹ ਗੀਤ ਪੂਰਨ ਸ਼ਾਹ ਕੋਟੀ ਦੀ ਆਵਾਜ਼ ਵਿੱਚ।

ਨੇ ਅਸੀਂ ਇਹ ਗੀਤ ਪੂਰਨ ਸ਼ਾਹ ਕੋਟੀ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਨੀਲਮ ਸਾਨੀ ਦੀ ਆਵਾਜ਼ ਵਿੱਚ ਗੀਤ ਆਜਾ ਪਿੱਪਲਾਂ ਦੀ ਛਾਵੇਂ ਦੋਵੇਂ ਪਿੰਗਾਂ ਪਾ ਲਈਏ।

ਹੁਣੇ ਅਸੀਂ ਨੀਲਮ ਸਾਹਨੀ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।